ਹੱਕਰੋ ਮਾਇਕਰੂ ਹਾਈਤੇ ਮਹਿੰਗਾਏ ਹੱਕਰੋ ਹੱਕਰੋ ਮਾਇਤੇ ਅਤੂਆ ਮੋਤੋ ਹੁਈਨੇ ਮੇਵੇ ਮਾਤੋ ਕਿਰਾਰੋ ਕਿਰਪਨੂਈ ਤਹੋ ਕਹਿੰਗਾਏ।